0: ਬਾਤ ਦਾ ਜਵਾਬ ਦਿੰਦੇ ਹਨ। ਇਹ ਤਨਜ਼ੀਮ ਬੁਹਰਾਨਾਂ ਵਿੱਚ ਪਹਿਲਿਆਂ ਹੀ ਜਵਾਬ ਦਿੱਤੇ ਵਾਲਿਆਂ ਵਿੱਚੋਂ ਇੱਕ ਦੇ ਤੌਰ ਤਾਂ ਮੌਜੂਦ ਰਹਿੰਦੇ ਹਨ। ਪੇਸ਼ਾਵਰ ਅਫਰਾਦ ਦਾ ਆਲਮੀ ਨੈਟਵਰਕ ਦਾ ਮੁਜ਼ਾਹਰਾ ਕਰਦੇ ਹਨ। ਇੰਡੀਅਨ ਰੈੱਡ ਕਰਾਸ ਸੁਸਾਇਟੀ IRCS ਭਾਰਤ ਵਿੱਚ ਆਫਾਤ ਥੀ ਨਜਾਤ, ਖੂਨ ਦਾ ਅਤਿਆ, ਇਬਤਦਾਈ ਤਿੱਬੀ ਇਮਦਾਦ ਦੀ ਤਰਬੀਅਤ ਔਰ ਸਿਹਤ ਆਮਾ ਕੋ ਫਰੋਗ ਦਿੱਤੇ ਵਿੱਚ ਇੱਕ ਅਹਿਮ ਸ਼ਰਾਕਤਦਾਰ ਹੈ। ਇਹ ਕੌਮੀ ਔਰ ਬੈਨ ਅਲਾਕਵਾਮੀ ਸ਼ਰਾਕਤਦਾਰਾਂ ਨਾਲ ਤਾਉਨ ਕਰਦਾ ਹੈ ਤਾਂ ਜੇ ਤਿੱਬੀ ਹੰਗਾਮੀ ਸੂਰਤ ਹਾਲ ਔਰ ਕੁਦਰਤੀ ਆਫਾਤ ਥੀ ਮੁਤਲਿਕ ਜ਼ਰੂਰੀਅਤ ਦਾ ਫੌਰੀ ਜਵਾਬ ਦਿੱਤੇ ਜੁਲ ਸਕੇ। ਖਸੂਸੀ ਮਵਾਕੇ ਔਰ ਵਾਕਾਤ, ਖੂਨ ਦਾ ਅਤਿਆ, ਕੈਂਪ, ਸੈਮੀਨਾਰ, ਬੇਦਾਰੀ ਮੁਹਿੰਮ ਔਰ ਰਜ਼ਾਕਾਰਾਂ ਦੀ ਸ਼ਨਾਖਤ ਦੇ ਪ੍ਰੋਗਰਾਮ ਆਲਮੀ ਰੈੱਡ ਕਰਾਸ ਡੇ ਦੇ ਏਜ਼ਾਜ਼ ਵਾਸਤੇ ਕੀਤੇ ਗਏ ਹਨ। ਇਨ੍ਹਾਂ ਤਕਰੀਬਨ ਦਾ ਮਕਸਦ ਰਜ਼ਾਕਾਰਾਨਾ ਕਮਿਊਨਿਟੀ ਦੀ ਸ਼ਮੂਲੀਅਤ ਕੋ ਮੁਤਾਸਿਰ ਕਰੇ ਵਾਸਤੇ ਇਨਸਾਨੀ ਹਮਦਰਦੀ ਦੀ ਕਾਰਵਾਈ ਦੇ ਬਾਰੇ ਵਿੱਚ ਅਵਾਮੀ ਸਮਝ ਕੋ ਬਿਹਤਰ ਬਣਾਉਣਾ ਹੈ। ਇਸ ਦਿਹਾੜੇ ਅਸੀਂ ਉਹਨਾਂ ਸਾਰਿਆਂ ਰਜ਼ਾਕਾਰਾਂ ਔਰ ਸੁਸਾਇਟੀਜ਼ ਕੋ ਖਰਾਜ ਤਹਿਸੀਨ ਪੇਸ਼ ਕਰਦੇ ਹਾਂ ਜਿਹੜੇ ਆਪਾਂ ਕੋਲੋਂ ਪਹਿਲਿਆਂ ਉਹਨਾਂ ਵਾਸਤੇ ਸੋਚਦੇ ਹਨ ਜਿਹੜੇ ਆਪਾਂ ਵਾਸਤੇ ਨਾ ਕੁਝ ਕਰ ਸਕਦੇ ਹਨ ਨਾ ਸੋਚ ਸਕਦੇ ਹਨ ਔਰ ਰੈੱਡ ਕਰਾਸ ਦੀਆਂ ਅਸੂਲਾਂ ਕੋ ਬਰਕਰਾਰ ਰੱਖਦੇ ਹਨ। ਨਾ ਸਿਰਫ ਇਮਦਾਦ ਵਾਸਤੇ ਇਹਨਾਂ ਬਲਕਿ ਲੋਕਾਂ ਵਿੱਚ ਬੇਦਾਰੀ ਵੀ ਪੈਦਾ ਕਰਦੇ ਹਨ। ਰੈੱਡ ਕਰਾਸ ਸੁਸਾਇਟੀ ਹਮੇਸ਼ਾ ਜੰਮੂ ਕਸ਼ਮੀਰ ਵਿੱਚ ਮੁਸ਼ਕਿਲ ਵੇਲੇ ਤਾਂ ਲੋਕਾਂ ਦੀ ਮਦਦ ਵਾਸਤੇ ਅਗਾਂਹ ਅਗਾਂਹ ਆਉਂਦੀ ਹੈ ਔਰ ਭਰਪੂਰ ਮਦਦ ਦਾ ਤਾਉਨ ਕਰਦੀ ਹੈ।
1: ਜੀ ਸਾਮੀਨ, ਰੈੱਡ ਕਰਾਸ ਦੇ ਆਲਮੀ ਤਿਆੜੀ ਦੇ ਹਵਾਲੇ ਨਾਲ ਤੁਸਾਂ ਇਹ ਗੱਲਬਾਤ ਸੁਣੀ ਤੇ ਗੱਲਬਾਤ ਪੇਸ਼ ਕਰ ਰਹੀ ਸੀ ਅਸਮਾ ਸ਼ਬੀਰ। ਸਾਮੀਨ, ਆਕਾਸ਼ਵਾਣੀ ਜਿਸ ਕੋ ਅੰਗਰੇਜ਼ੀ ਵਿੱਚ ਆਲ ਇੰਡੀਆ ਰੇਡੀਓ ਵੀ ਆਹੀ ਗਿੰਦਾ ਹੈ, ਭਾਰਤ ਦਾ ਸਰਕਾਰੀ ਰੇਡੀਓ ਨਸ਼ਰੀਆਤੀ ਇਦਾਰਾ ਹੈ। ਇਸ ਦਾ ਆਗਾਜ਼ 1836 ਈਸਵੀ ਵਿੱਚ ਹੋਇਆ ਸਾ। ਸਾਮੀਨ, ਆਕਾਸ਼ਵਾਣੀ ਦਾ ਸਫ਼ਰ ਮੁਝ ਸਾਰੇ ਮਰਹਲਿਆਂ ਥੀ ਗੁਜ਼ਰਿਆ ਹੈ। 1936 ਥੀ ਕੇਨਕੈ 1947 ਦੇ ਜ਼ਮਾਨੇ ਵਿੱਚ ਰੇਡੀਓ ਨਸ਼ਰੀਆਤ ਦਾ ਆਗਾਜ਼ ਹੋਇਆ ਔਰ ਲੋਕਾਂ ਕੋ ਖਬਰਾਂ ਔਰ ਮੌਸਕੀ ਥੀ ਰੋਸ਼ਨਾਸ ਕਰਾਇਆ ਗਿਆ। ਤਕਸੀਮ ਹਿੰਦ ਦੇ ਬਾਅਦ ਆਕਾਸ਼ਵਾਣੀ ਸੁਣ ਕੌਮੀ ਯਕਜਹਿਤੀ ਕੋ ਫਰੋਗ ਦੇਣੇ ਵਿੱਚ ਅਹਿਮ ਕਿਰਦਾਰ ਅਦਾ ਕੀਤਾ। ਸਾਮੀਨ, 1950 ਔਰ 1960 ਦੀ ਦਹਾਈਆਂ ਵਿੱਚ ਡਰਾਮੇ, ਮੌਸਕੀ ਔਰ ਅਦਬੀ ਪ੍ਰੋਗਰਾਮ ਮੁਝ ਜ਼ਿਆਦਾ ਮਸ਼ਹੂਰ ਹੋਏ ਔਰ ਇਹ ਆਕਾਸ਼ਵਾਣੀ ਦਾ ਸੁਨਹਿਰੀ ਦੌਰ ਮੰਨੇ ਗਿੰਦਾ ਹੈ। ਸਮੀਨ, ਜਦੀਦ ਦੌਰ ਵਿੱਚ ਡਿਜੀਟਲ ਟੈਕਨੋਲੋਜੀ, FM ਚੈਨਲਸ ਔਰ ਆਨਲਾਈਨ ਪਲੇਟਫਾਰਮ ਦੇ ਜ਼ਰੀਏ ਆਕਾਸ਼ਵਾਣੀ ਸੁਣ ਆਪਣੀ ਰਸਾਈ ਮੁਮਕਿਨ ਬਣਾਈ ਹੈ। ਸਮੀਨ, 2026 ਵਿੱਚ ਆਕਾਸ਼ਵਾਣੀ ਆਪਣੀ 90 ਸਾਲਾ ਤਕਮੀਲ ਦੇ ਮੌਕੇ ਤਹਿ ਮੁਖਤਲਿਫ ਪ੍ਰੋਗਰਾਮ, ਤਕਰੀਬਾਤ, ਖਸੂਸੀ ਨਸ਼ਰੀਆਤ ਔਰ ਸਕਾਫਤੀ ਪ੍ਰੋਗਰਾਮ ਮੁਨਾਕਦ ਕਰ ਰਿਹਾ ਹੈ। ਇਸ ਮੌਕੇ ਤਹਿ ਇਸ ਇਦਾਰੇ ਦੀ ਖਿਦਮਤ ਕੋ ਖਰਾਜ ਤਹਿਸੀਨ ਪੇਸ਼ ਕੀਤਾ ਜੁਲ ਰਿਹਾ ਹੈ ਔਰ ਇਸ ਦੇ ਰੋਸ਼ਨ ਮੁਸਤਕਬਲ ਵਾਸਤੇ ਉਮੀਦ ਜ਼ਾਹਿਰ ਕੀਤੀ ਜੁਲ ਰਹੀ ਹੈ। ਸਾਮੀਨ, ਆਕਾਸ਼ਵਾਣੀ ਦਾ 90 ਸਾਲਾ ਸਫ਼ਰ ਇੱਕ ਸ਼ਾਨਦਾਰ ਦਾਸਤਾਨ ਹੈ ਜਿਹੜਾ ਇਸ ਦੀ ਅਵਾਮੀ ਖਿਦਮਤ, ਸਕਾਫਤੀ ਵਿਰਸੇ ਦੀ ਹਿਫਾਜ਼ਤ ਔਰ ਜਦੀਦ ਦੌਰ ਦੇ ਨਾਲ ਹਮ ਆਹੰਗੀ ਕੋ ਜ਼ਾਹਿਰ ਕਰਦਾ ਹੈ। ਇਹ ਇਦਾਰਾ ਨਾ ਸਿਰਫ ਮਾਜ਼ੀ ਦੀ ਯਾਦਗਾਰ ਹੈ ਬਲਕਿ ਮੁਸਤਕਬਲ ਵਿੱਚ ਵੀ ਆਪਣੀ ਅਹਿਮੀਅਤ ਬਰਕਰਾਰ ਰੱਖਸੀ। ਤਾਂ ਸਾਮੀਨ, ਪ੍ਰੋਗਰਾਮ ਵਿੱਚ ਅਗਾਂਹ ਪੇਸ਼ ਹੈ ਤੁਸਾਂ ਵਾਸਤੇ ਸੈਫ ਅਲ ਮਲੂਕ ਤਾਂ ਆਵਾਜ਼ ਹੈ ਆਰਿਫ ਨਾਜ਼ ਦੀ।

ਜੀ ਸਾਮੀਨ, ਆਰਫ ਨਾਜ਼ ਦੇ ਗਾਏ ਦੇ ਸੈਫਲ ਮਲੂਕ ਦੇ ਇਹਨਾਂ ਬੋਲਾਂ ਦੇ ਨਾਲ ਹੀ ਅਸਤੇ ਆਏ ਦੇ ਪਹਾੜੀ ਪ੍ਰੋਗਰਾਮ ਦਾ ਵੇਲਾ ਵੀ ਮੁੱਕਿਆ। ਦਿਓ ਅਗਲੀ ਮੁਲਾਕਾਤ ਤੋਣੀ ਆਪਣੇ ਮੇਜ਼ਬਾਨ ਜਹਾਂਗੀਰ ਅਹਿਮਦ ਖਾਨ ਤੇ ਪਹਾੜੀ ਪ੍ਰੋਗਰਾਮ ਦੀ ਪ੍ਰੋਡਿਊਸਰ ਮਾਰੂਫ ਨਿਸਾ ਕੋ ਇਜਾਜ਼ਤ। ਅੱਛਾ ਜੀ, ਅੱਲਾ ਬੇਲੀ।

ਸਾਥੀਓ, ਮਨੁੱਖੀ ਮਨ ਬਹੁਤ ਹੀ ਜਟਲ ਅਤੇ ਰਹੱਸਮਈ ਹੁੰਦਾ ਹੈ। ਅਸੀਂ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਕਈ ਵਾਰ ਆਪਣੇ ਹੀ ਵਿਚਾਰਾਂ ਅਤੇ ਭਾਵਨਾਵਾਂ ਵਿੱਚ ਫਸ ਜਾਂਦੇ ਹਾਂ। ਅਸੀਂ ਸਫਲਤਾ ਚਾਹੁੰਦੇ ਹਾਂ, ਖੁਸ਼ੀ ਦੀ ਖੋਜ ਕਰਦੇ ਹਾਂ, ਪਰ ਇਸ ਰਸਤੇ ਵਿੱਚ ਸਾਨੂੰ ਸਭ ਤੋਂ ਵੱਡੀ ਰੁਕਾਵਟ ਕੌਣ ਬਣਦੀ ਹੈ? ਉਹ ਹੈ ਸਾਡਾ ਆਪਣਾ ਮਨ। ਇੱਕ ਬਹੁਤ ਹੀ ਦਿਲਚਸਪ ਅਤੇ ਗਹਿਰਾ ਸਵਾਲ ਹੈ, ਲੋਕ ਅਸਫਲਤਾ ਤੋਂ ਪਛਤਾਵੇ ਨਾਲੋਂ ਵੱਧ ਕਿਉਂ ਡਰਦੇ ਹਨ? ਕਿਉਂਕਿ ਸਾਧਾਰਨ ਤੌਰ 'ਤੇ ਵੇਖਿਆ ਜਾਵੇ ਤਾਂ ਪਛਤਾਵਾ ਇੱਕ ਲੰਬੇ ਸਮੇਂ ਦੀ ਭਾਵਨਾ ਹੈ, ਜਦਕਿ ਅਸਫਲਤਾ ਇੱਕ ਘਟਨਾ ਹੁੰਦੀ ਹੈ। ਫਿਰ ਵੀ ਜ਼ਿਆਦਾਤਰ ਲੋਕ ਕੋਸ਼ਿਸ਼ ਕਰਨ ਦੇ ਬਜਾਏ ਅਸਫਲ ਹੋਣ ਦੇ ਡਰ ਨਾਲ ਹੀ ਪਿੱਛੇ

ਕਰ ਜਾਂਦੇ ਹਨ। ਸਾਥੀਓ, ਇਸ ਦਾ ਕਾਰਨ ਸਿਰਫ ਨਤੀਜਾ ਨਹੀਂ ਸਗੋਂ ਸਮਾਜਿਕ ਅਤੇ ਮਨੋਵਿਗਿਆਨਿਕ ਦਬਾਅ ਹੈ। ਅਸੀਂ ਇੱਕ ਅਜਿਹੇ ਸਮਾਜ ਵਿੱਚ ਰਹਿੰਦੇ ਹਾਂ ਜਿੱਥੇ ਸਫਲਤਾ ਨੂੰ ਉੱਚਾ ਦਰਜਾ ਦਿੱਤਾ ਜਾਂਦਾ ਹੈ ਅਤੇ ਅਸਫਲਤਾ ਨੂੰ ਕਮਜ਼ੋਰੀ ਵਜੋਂ ਦੇਖਿਆ ਜਾਂਦਾ ਹੈ। ਜਦੋਂ ਕੋਈ ਵਿਅਕਤੀ ਅਸਫਲ ਹੁੰਦਾ ਹੈ ਤਾਂ ਉਹ ਸਿਰਫ ਆਪਣੇ ਆਪ ਨਾਲ ਨਹੀਂ ਸਗੋਂ ਸਮਾਜ ਦੀ ਨਜ਼ਰ ਵਿੱਚ ਵੀ ਹਾਰਦਾ ਮਹਿਸੂਸ ਕਰਦਾ ਹੈ। ਫਿਰ ਡਰ ਸਾਨੂੰ ਕੋਸ਼ਿਸ਼ ਕਰਨ ਤੋਂ ਰੋਕਦਾ ਹੈ। ਸਾਥੀਓ, ਅਸੀਂ ਸਭ ਦੇ ਸੁਪਨੇ ਹੁੰਦੇ ਹਨ, ਪਰ ਸੁਪਨੇ ਸਿਰਫ ਦੇਖਣ ਨਾਲ ਪੂਰੇ ਨਹੀਂ ਹੁੰਦੇ। ਉਹਨਾਂ ਲਈ ਮਿਹਨਤ ਕਰਨੀ ਪੈਂਦੀ ਹੈ, ਸਬਰ ਰੱਖਣਾ ਪੈਂਦਾ ਹੈ ਅਤੇ ਕਦੇ ਹਾਰ ਨਹੀਂ ਮੰਨਣੀ ਚਾਹੀਦੀ। ਕਈ ਵਾਰ ਜ਼ਿੰਦਗੀ ਸਾਨੂੰ ਥੱਲੇ ਸੁੱਟਦੀ ਹੈ, ਸਾਨੂੰ ਲੱਗਦਾ ਹੈ ਕਿ ਹੁਣ ਸਭ ਕੁਝ ਖਤਮ ਹੋ ਗਿਆ, ਪਰ ਸੋਚ ਇਹ ਹੈ ਕਿ ਉਹੀ ਸਮਾਂ ਹੁੰਦਾ ਹੈ ਜਦੋਂ ਸਾਨੂੰ ਆਪਣੇ ਆਪ ਨੂੰ ਹੋਰ ਮਜ਼ਬੂਤ ਬਣਾਉਣਾ ਚਾਹੀਦਾ ਹੈ। ਹਾਰ ਇੱਕ ਅੰਤ ਨਹੀਂ, ਇਹ ਇੱਕ ਨਵੀਂ ਸ਼ੁਰੂਆਤ ਹੁੰਦੀ ਹੈ। ਜੇ ਅਸੀਂ ਅੱਜ ਮਿਹਨਤ ਕਰਦੇ ਹਾਂ ਤਾਂ ਕੱਲ੍ਹ ਸਾਡਾ ਹੋਵੇਗਾ। ਜੇ ਅਸੀਂ ਆਪਣੇ ਉੱਤੇ ਭਰੋਸਾ ਰੱਖਦੇ ਹਾਂ ਤਾਂ ਦੁਨੀਆ ਹੀ ਸਾਡੇ ਉੱਤੇ ਭਰੋਸਾ ਕਰਦੀ ਹੈ। ਡਰ ਨੂੰ ਆਪਣੇ ਦਿਲ ਵਿੱਚ ਨਾ ਵਸਾਓ। ਡਰ ਸਿਰਫ ਇੱਕ ਭਰਮ ਹੈ ਜੋ ਸਾਨੂੰ ਅੱਗੇ ਵਧਣ ਤੋਂ ਰੋਕਦਾ ਹੈ। ਹਿੰਮਤ ਕਰੋ, ਕਦਮ ਚੁੱਕੋ ਅਤੇ ਆਪਣੀ ਮੰਜ਼ਿਲ ਵੱਲ ਵੱਧਦੇ ਰਹੋ। ਯਾਦ ਰੱਖੋ, ਜੋ ਇਨਸਾਨ ਆਪਣੇ ਸੁਪਨਿਆਂ ਲਈ ਲੜਦਾ ਹੈ ਉਹੀ ਇੱਕ ਦਿਨ ਕਾਮਯਾਬੀ ਨੂੰ ਹਾਸਲ ਕਰਦਾ ਹੈ। ਕਾਮਯਾਬੀ ਇੱਕ ਦਿਨ ਵਿੱਚ ਨਹੀਂ ਮਿਲਦੀ, ਇਹ ਹਰ ਰੋਜ਼ ਦੀ ਮਿਹਨਤ, ਸਬਰ ਅਤੇ ਵਿਸ਼ਵਾਸ ਦਾ ਨਤੀਜਾ ਹੁੰਦੀ ਹੈ। ਜਦੋਂ ਕੋਈ ਨਹੀਂ ਦੇਖ ਰਿਹਾ ਹੁੰਦਾ ਉਹ ਸਮਾਂ ਸਾਡੀ ਅਸਲੀ ਤਿਆਰੀ ਦਾ ਹੁੰਦਾ ਹੈ। ਸਾਥੀ, ਜੋ ਲੋਕ ਅਸਫਲਤਾ ਤੋਂ ਡਰ ਕੇ ਕੋਸ਼ਿਸ਼ ਨਹੀਂ ਕਰਦੇ ਉਹ ਅਕਸਰ ਬਾਅਦ ਵਿੱਚ ਪਛਤਾਵੇ ਨਾਲ ਜਿਉਂਦੇ ਹਨ। ਪਛਤਾਵਾ ਇੱਕ ਚੁੱਪਚਾਪ ਦਰਦ ਹੈ। ਇਹ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਅਸੀਂ ਕੀ ਕਰ ਰਹੇ ਸੀ ਪਰ ਕੀਤਾ ਨਹੀਂ। ਇਹ ਸਾਡੀ ਸੋਚ ਵਿੱਚ ਵਾਰ ਵਾਰ ਆਉਂਦਾ ਹੈ ਅਤੇ ਸਾਨੂੰ ਅੰਦਰੋਂ ਖੋਖਲਾ ਕਰਦਾ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਅਸਫਲਤਾ ਦਾ ਡਰ ਸਾਨੂੰ ਤੁਰੰਤ ਰੋਕਦਾ ਹੈ, ਜਦਕਿ ਪਛਤਾਵਾ ਸਾਨੂੰ ਲੰਬੇ ਸਮੇਂ ਤੱਕ ਤੰਗ ਕਰਦਾ ਹੈ। ਇਹ ਮਨੁੱਖੀ ਮਨ ਦੀ ਇੱਕ ਵੱਡੀ ਕਮਜ਼ੋਰੀ ਹੈ। ਅਸੀਂ ਛੋਟੇ ਸਮੇਂ ਦੇ ਡਰ ਨੂੰ ਵੱਡੇ ਸਮੇਂ ਦੇ ਡਰ ਤੋਂ ਵੱਧ ਤਰਜੀਹ ਦਿੰਦੇ ਹਾਂ। ਇਸ ਦੇ ਨਾਲ ਨਾਲ ਇਹ ਵੀ ਜ਼ਰੂਰੀ ਹੈ ਕਿ ਅਸੀਂ ਅਸਫਲਤਾ ਨੂੰ ਕਿਵੇਂ ਵੇਖਦੇ ਹਾਂ। ਜੇ ਅਸੀਂ ਉਸ ਨੂੰ ਅੰਤ ਸਮਝਦੇ ਹਾਂ ਤਾਂ ਸਾਨੂੰ ਡਰਾਉਂਦੀ ਹੈ, ਪਰ ਜੇ ਅਸੀਂ ਇਸ ਨੂੰ ਸਿੱਖਣ ਦਾ ਮੌਕਾ ਮੰਨਦੇ ਹਾਂ ਤਾਂ ਇਹ ਸਾਨੂੰ ਮਜ਼ਬੂਤ ਬਣਾਉਂਦੀ ਹੈ। ਇਹ ਸੋਚ ਵਿੱਚ ਬਦਲਾਅ ਹੀ ਸਫਲਤਾ ਅਤੇ ਅਸਫਲਤਾ ਦੇ ਅਰਥ ਨੂੰ ਬਦਲ ਸਕਦਾ ਹੈ। ਅਗਰ ਵੇਖਿਆ ਜਾਵੇ ਤਾਂ ਮਨੋਵਿਗਿਆਨਿਕ ਤੌਰ 'ਤੇ ਮਨੁੱਖ ਸੁਰੱਖਿਆ ਨੂੰ ਤਰਜੀਹ ਦਿੰਦਾ ਹੈ। ਉਹ ਅਜਿਹੀ ਸਥਿਤੀਆਂ ਤੋਂ ਬਚਣਾ ਚਾਹੁੰਦਾ ਹੈ ਜਿੱਥੇ ਉਸਨੂੰ ਨੁਕਸਾਨ ਹੋ ਸਕਦਾ ਹੈ, ਚਾਹੇ ਉਹ ਸਰੀਰਕ ਹੋਵੇ ਜਾਂ ਭਾਵਨਾਤਮਕ। ਇਸ ਲਈ ਅਸਫਲਤਾ ਦਾ ਖਤਰਾ ਉਸਨੂੰ ਡਰਾਉਂਦਾ ਹੈ, ਪਰ ਇਹ ਸੁਰੱਖਿਆ ਕਈ ਵਾਰ ਸਾਡੀ ਵਧਣ ਦੀ ਸਮਰੱਥਾ ਨੂੰ ਵੀ ਰੋਕ ਦਿੰਦੀ ਹੈ। ਸਾਥੀਓ, ਅਸਲ ਵਿੱਚ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਅਸਫਲਤਾ ਨੂੰ ਸਵੀਕਾਰ ਕਰਨਾ ਜ਼ਰੂਰੀ ਹੈ। ਹਰ ਵੱਡੀ ਸਫਲਤਾ ਦੇ ਪਿੱਛੇ ਕੋਈ ਅਸਫਲਤਾਵਾਂ ਲੁਕੀਆਂ ਹੁੰਦੀਆਂ ਹਨ। ਇਸ ਲਈ ਸਾਨੂੰ ਆਪਣੇ ਮਨ ਨੂੰ ਇਹ ਸਿਖਾਉਣਾ ਪਵੇਗਾ ਕਿ ਅਸਫਲਤਾ ਕੋਈ ਅੰਤ ਨਹੀਂ ਸਗੋਂ ਇੱਕ ਸ਼ੁਰੂਆਤ ਹੈ। ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਖੋਜ ਕੀ ਹੈ? ਜੇ ਇੱਕ ਸ਼ਬਦ ਵਿੱਚ ਕਹੀਏ ਤਾਂ ਉਹ ਹੈ ਖੁਸ਼ੀ। ਹਰ ਮਨੁੱਖ ਆਪਣੇ ਜੀਵਨ ਵਿੱਚ ਖੁਸ਼ ਰਹਿਣਾ ਚਾਹੁੰਦਾ ਹੈ। ਅਸੀਂ ਆਪਣੇ ਫੈਸਲੇ, ਆਪਣੇ ਲਕਸ਼ ਅਤੇ ਆਪਣੀ ਦੌੜ ਨੂੰ ਇਸ ਆਸ ਨਾਲ ਚੁਣਦੇ ਹਾਂ ਕਿ ਇੱਕ ਦਿਨ ਅਸੀਂ ਖੁਸ਼ ਹੋਵਾਂਗੇ, ਪਰ ਸਵਾਲ ਇਹ ਹੈ ਕਿ ਅਸੀਂ ਸੱਚਮੁੱਚ ਜਾਣਦੇ ਹਾਂ ਕਿ ਖੁਸ਼ੀ ਕੀ ਹੈ। ਖੁਸ਼ੀ ਬਾਰੇ ਸਾਡੀ ਸਮਝ ਅਕਸਰ ਇੱਕ ਪਰਮ 'ਤੇ ਆਧਾਰਿਤ ਹੁੰਦੀ ਹੈ। ਅਸੀਂ ਸੋਚਦੇ ਹਾਂ ਕਿ ਸਾਡੇ ਕੋਲ ਵਧੀਆ ਨੌਕਰੀ ਹੋਵੇ, ਵਧੇਰੇ ਪੈਸੇ ਹੋਣ, ਸੋਸ਼ਲ ਸਟੇਟਸ ਹੋਵੇ ਜਾਂ ਲੋਕਾਂ ਦੀ ਤਾਰੀਫ ਮਿਲੇ ਤਾਂ ਅਸੀਂ ਖੁਸ਼ ਹੋ ਜਾਵਾਂਗੇ। ਇਹ ਸੋਚ ਸਾਨੂੰ ਇੱਕ ਅਜਿਹੀ ਦੌੜ ਵਿੱਚ ਤੱਕ ਦਿੰਦੀ ਹੈ ਜਿਸ ਦਾ ਕੋਈ ਅੰਤ ਨਹੀਂ ਹੁੰਦਾ। ਇਸ ਨੂੰ ਮਨੋਵਿਗਿਆਨ ਵਿੱਚ ਹੈਪੀਨੈਸ ਟ੍ਰੈਪ ਵੀ ਕਿਹਾ ਜਾ ਸਕਦਾ ਹੈ, ਜਿੱਥੇ ਅਸੀਂ ਖੁਸ਼ੀ ਦੀ ਖੋਜ ਕਰਦੇ ਕਰਦੇ ਖੁਸ਼ ਤੋਂ ਹੀ ਦੂਰ ਹੋ ਜਾਂਦੇ ਹਾਂ। ਅਸਲ ਵਿੱਚ ਖੁਸ਼ੀ ਇੱਕ ਸਥਾਈ ਹਾਲਤ ਨਹੀਂ ਹੈ, ਇਹ ਇੱਕ ਭਾਵਨਾ ਹੈ ਜੋ ਆਉਂਦੀ ਜਾਉਂਦੀ ਰਹਿੰਦੀ ਹੈ। ਜਿਵੇਂ ਦੁੱਖ, ਗੁੱਸਾ ਜਾਂ ਡਰ, ਉਹਨਾਂ ਦੀ ਤਰ੍ਹਾਂ ਖੁਸ਼ੀ ਵੀ ਇੱਕ ਅਸਥਾਈ ਅਨੁਭਵ ਹੈ। ਫਿਰ ਵੀ ਅਸੀਂ ਇਸ ਨੂੰ ਇੱਕ ਸਥਾਈ ਮੰਜ਼ਿਲ ਵਜੋਂ ਵੇਖਦੇ ਹਾਂ। ਇਹ ਗਲਤਫਹਿਮੀ ਸਾਨੂੰ ਅਸੰਤੁਸ਼ਟ ਬਣਾਉਂਦੀ ਹੈ। ਮਨੋਵਿਗਿਆਨਿਕ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਮਨੁੱਖ ਦਾ ਦਿਮਾਗ

ਐਕਸਪੈਕਟੇਸ਼ਨ ਕਰਦਾ ਹੈ, ਯਾਨੀ ਕਿ ਜੋ ਵੀ ਚੀਜ਼ ਸਾਨੂੰ ਪਹਿਲਾਂ ਬਹੁਤ ਖੁਸ਼ ਕਰਦੀ ਹੈ ਉਹ ਹੌਲੀ ਹੌਲੀ ਆਮ ਲੱਗਣ ਲੱਗ ਪੈਂਦੀ ਹੈ। ਇਸ ਲਈ ਅਸੀਂ ਹਮੇਸ਼ਾ ਹੋਰ ਵੀ ਖੋਜ ਕਰਦੇ ਰਹਿੰਦੇ ਹਾਂ। ਇਸ ਤੋਂ ਇਲਾਵਾ ਅਸੀਂ ਅਕਸਰ ਆਪਣੀ ਖੁਸ਼ੀ ਨੂੰ ਹੋਰ ਲੋਕਾਂ ਨਾਲ ਤੁਲਨਾ ਕਰਕੇ ਮਾਪਦੇ ਹਾਂ। ਜੇ ਕਿਸੇ ਹੋਰ ਕੋਲ ਵਧੇਰੇ ਕੁਛ ਹੈ ਤਾਂ ਅਸੀਂ ਆਪਣੇ ਆਪ ਨੂੰ ਘੱਟ ਮਹਿਸੂਸ ਕਰਦੇ ਹਾਂ। ਜੇ ਅਸੀਂ ਪਹਿਲਾਂ ਖੁਸ਼ ਸੀ, ਇਹ ਦੱਸਦਾ ਹੈ ਕਿ ਖੁਸ਼ੀ ਬਾਹਰੀ ਚੀਜ਼ਾਂ ਨਾਲ ਘੱਟ ਅਤੇ ਅੰਦਰੂਨੀ ਸੋਚ ਨਾਲ ਜ਼ਿਆਦਾ ਜੁੜੀ ਹੁੰਦੀ ਹੈ। ਸਾਥੀਓ, ਅਗਰ ਵੇਖਿਆ ਜਾਵੇ ਤਾਂ ਅਸਲ ਖੁਸ਼ੀ ਕਿੱਥੇ ਹੈ? ਅਸਲ ਖੁਸ਼ੀ ਉਹਨਾਂ ਛੋਟੀਆਂ ਚੀਜ਼ਾਂ ਵਿੱਚ ਹੁੰਦੀ ਹੈ ਜਿਨ੍ਹਾਂ ਨੂੰ ਅਸੀਂ ਅਕਸਰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਇੱਕ ਸ਼ਾਂਤ ਮਨ, ਸੱਚੇ ਰਿਸ਼ਤੇ, ਆਪਣੇ ਆਪ ਨਾਲ ਸੰਤੁਸ਼ਟੀ ਅਤੇ ਜੀਵਨ ਵਿੱਚ ਮਕਸਦ ਦਾ ਅਹਿਸਾਸ, ਇਹ ਚੀਜ਼ਾਂ ਪੈਸੇ ਜਾਂ ਸਟੈਟਸ ਨਾਲ ਨਹੀਂ ਖਰੀਦੀਆਂ ਜਾ ਸਕਦੀਆਂ। ਇਸ ਦੇ ਨਾਲ ਨਾਲ ਇਹ ਵੀ ਜ਼ਰੂਰੀ ਹੈ ਕਿ ਅਸੀਂ ਦੁੱਖ ਨੂੰ ਵੀ ਜੀਵਨ ਦਾ ਹਿੱਸਾ ਮੰਨੀਏ। ਜੇ ਅਸੀਂ ਹਰ ਵੇਲੇ ਖੁਸ਼ ਰਹਿਣ ਦੀ ਉਮੀਦ ਕਰਦੇ ਹਾਂ ਤਾਂ ਜਦੋਂ ਦੁੱਖ ਆਉਂਦਾ ਹੈ ਅਸੀਂ ਹੋਰ ਵੀ ਜ਼ਿਆਦਾ ਟੁੱਟ ਜਾਂਦੇ ਹਾਂ। ਪਰ ਜਦੋਂ ਅਸੀਂ ਇਹ ਸਮਝ ਲੈਂਦੇ ਹਾਂ ਕਿ ਹਰ ਭਾਵਨਾ ਕੁਦਰਤੀ ਹੈ ਤਾਂ ਅਸੀਂ ਮਨੁੱਖੀ ਅਨੁਭਵ ਨੂੰ ਪੂਰੀ ਤਰ੍ਹਾਂ ਜੀ ਸਕਦੇ ਹਾਂ। ਇਸ ਤਰ੍ਹਾਂ ਖੁਸ਼ੀ ਦਾ ਅਸਲ ਵਿਗਿਆਨ ਇਹ ਨਹੀਂ ਹੈ ਕਿ ਅਸੀਂ ਹਮੇਸ਼ਾ ਖੁਸ਼ ਰਹੀਏ, ਸਗੋਂ ਇਹ ਹੈ ਕਿ ਅਸੀਂ ਹਰ ਸਥਿਤੀ ਵਿੱਚ ਸੰਤੁਲਨ ਬਣਾਈ ਰੱਖੀਏ। ਸਾਥੀਓ, ਮਨੁੱਖੀ ਮਨ ਦੀ ਇੱਕ ਸਭ ਤੋਂ ਵੱਡੀ ਸਮੱਸਿਆ ਹੈ ਓਵਰ ਥਿੰਕਿੰਗ। ਇਹ ਉਹ ਪ੍ਰਕਿਰਿਆ ਹੈ ਜਿੱਥੇ ਅਸੀਂ ਇੱਕੇ ਹੀ ਵਿਚਾਰ ਨੂੰ ਵਾਰ ਵਾਰ ਸੋਚਦੇ ਹਾਂ, ਉਸਨੂੰ ਵਧਾਉਂਦੇ ਰਹਿੰਦੇ ਹਾਂ ਅਤੇ ਅਖੀਰ ਵਿੱਚ ਆਪਣੇ ਆਪ ਨੂੰ ਹੀ ਉਸ ਵਿੱਚ ਫਸਾ ਲੈਂਦੇ ਹਾਂ। ਸੋਚਣਾ ਇੱਕ ਕੁਦਰਤੀ ਅਤੇ ਜ਼ਰੂਰੀ ਪ੍ਰਕਿਰਿਆ ਹੈ। ਇਹ ਸਾਨੂੰ ਫੈਸਲੇ ਲੈਣ ਵਿੱਚ ਮਦਦ ਕਰਦੀ ਹੈ, ਸਮੱਸਿਆਵਾਂ ਦਾ ਹੱਲ ਲੱਭਣ ਵਿੱਚ ਸਹਾਇਕ ਹੁੰਦੀ ਹੈ। ਪਰ ਜਦੋਂ ਇਹ ਸੋਚ ਹੱਦ ਤੋਂ ਵੱਧ ਹੋ ਜਾਂਦੀ ਹੈ ਤਾਂ ਇਹ ਸਾਡੇ ਲਈ ਇੱਕ ਸਮੱਸਿਆ ਬਣ ਜਾਂਦੀ ਹੈ। ਓਵਰ ਥਿੰਕਿੰਗ ਸਿਰਫ ਸੋਚਣ ਨਹੀਂ ਹੁੰਦੀ, ਇਹ ਸੋਚ ਦੀ ਉਹ ਅਵਸਥਾ ਹੁੰਦੀ ਹੈ ਜਿੱਥੇ ਕਾਰਵਾਈ ਰੁਕ ਜਾਂਦੀ ਹੈ। ਇਸ ਦਾ ਸਿੱਧਾ ਅਸਰ ਸਾਡੀ ਉਤਪਾਦਕਤਾ 'ਤੇ ਪੈਂਦਾ ਹੈ। ਜਦੋਂ ਅਸੀਂ ਬਹੁਤ ਜ਼ਿਆਦਾ ਸੋਚਦੇ ਹਾਂ ਤਾਂ ਅਸੀਂ ਫੈਸਲਾ ਨਹੀਂ ਲੈ ਸਕਦੇ। ਅਸੀਂ ਹਰ ਸੰਭਾਵਨਾ ਬਾਰੇ ਸੋਚਦੇ ਹਾਂ, ਕੀ ਹੋਵੇਗਾ, ਕੀ ਗਲਤ ਹੋ ਸਕਦਾ ਹੈ, ਲੋਕ ਕੀ ਕਹਿਣਗੇ। ਇਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਡਰ ਅਤੇ ਸੰਦੇਹ ਵਿੱਚ ਫਸਾ ਲੈਂਦੇ ਹਾਂ। ਇਹ ਸਥਿਤੀ ਸਾਨੂੰ ਐਨਾਲਾਈਸਿਸ ਤੋਂ ਪੈਰਾਲਾਈਸਿਸ ਵਿੱਚ ਲੈ ਜਾਂਦੀ ਹੈ, ਜਿੱਥੇ ਅਸੀਂ ਸੋਚਦੇ ਰਹਿੰਦੇ ਹਾਂ ਪਰ ਕੁਛ ਕਰ ਨਹੀਂ ਪਾਉਂਦੇ। ਓਵਰ ਥਿੰਕਿੰਗ ਦਾ ਇੱਕ ਵੱਡਾ ਕਾਰਨ ਹੈ ਅਸਫਲਤਾ ਦਾ ਡਰ ਅਤੇ ਪੂਰਨਤਾ ਦੀ ਲਗਨ। ਅਸੀਂ ਚਾਹੁੰਦੇ ਹਾਂ ਕਿ ਹਰ ਕੰਮ ਬਿਲਕੁਲ ਸਹੀ ਹੋਵੇ, ਇਸ ਲਈ ਅਸੀਂ ਉਸਦੇ ਹਰ ਪੱਖ ਨੂੰ ਵਾਰ ਵਾਰ ਸੋਚਦੇ ਹਾਂ। ਪਰ ਹਕੀਕਤ ਇਹ ਹੈ ਕਿ ਪੂਰਨਤਾ ਕਦੇ ਵੀ ਸੰਭਵ ਨਹੀਂ ਹੁੰਦੀ। ਇਸ ਤੋਂ ਇਲਾਵਾ ਓਵਰ ਥਿੰਕਿੰਗ ਅਕਸਰ ਪਿਛਲੇ ਸਮੇਂ ਦਾ ਭਵਿੱਖ ਨਾਲ ਜੁੜੀ ਹੁੰਦੀ ਹੈ। ਅਸੀਂ ਜਾਂ ਤਾਂ ਪਿਛਲੀਆਂ ਗਲਤੀ ਬਾਰੇ ਸੋਚਦੇ ਰਹਿੰਦੇ ਹਾਂ ਜਾਂ ਭਵਿੱਖ ਦੀਆਂ ਚਿੰਤਾਵਾਂ ਵਿੱਚ ਖੋਏ ਰਹਿੰਦੇ ਹਾਂ। ਇਸ ਨਾਲ ਅਸੀਂ ਵਰਤਮਾਨ ਪਲ ਨੂੰ ਜੀਣਾ ਭੁੱਲ ਜਾਂਦੇ ਹਾਂ। ਇਹ ਮਨੋਵਿਗਿਆਨਿਕ ਤੌਰ 'ਤੇ ਸਾਨੂੰ ਥਕਾ ਦਿੰਦਾ ਹੈ। ਸਾਡਾ ਦਿਮਾਗ ਹਮੇਸ਼ਾ ਚੱਲਦਾ ਰਹਿੰਦਾ ਹੈ, ਜਿਸ ਨਾਲ ਅਸੀਂ ਮਾਨਸਿਕ ਤਣਾਅ, ਚਿੰਤਾ ਅਤੇ ਕਈ ਵਾਰ ਡਿਪਰੈਸ਼ਨ ਦਾ ਵੀ ਸ਼ਿਕਾਰ ਹੋ ਸਕਦੇ ਹਾਂ। ਇੱਕ ਹੋਰ ਮਹੱਤਵਪੂਰਨ ਪੱਖ ਹੈ ਓਵਰ ਥਿੰਕਿੰਗ ਅਤੇ ਉਤਪਾਦਕਤਾ ਦੇ ਵਿਚਕਾਰ ਸਿੱਧਾ ਸੰਬੰਧ। ਜਿੰਨਾ ਜ਼ਿਆਦਾ ਅਸੀਂ ਸੋਚਦੇ ਹਾਂ ਉਨਾ ਘੱਟ ਅਸੀਂ ਕਰਦੇ ਹਾਂ। ਸਫਲ ਲੋਕਾਂ ਦੀ ਇੱਕ ਖਾਸ ਗੁਣ ਇਹ ਹੁੰਦੀ ਹੈ ਕਿ ਉਹ ਬੇਲੋੜੀ ਸੋਚ ਵਿੱਚ ਨਹੀਂ ਫਸਦੇ, ਉਹ ਫੈਸਲਾ ਲੈਂਦੇ ਹਨ ਅਤੇ ਕਾਰਵਾਈ ਕਰਦੇ ਹਨ ਜੇ ਉਹਨਾਂ ਨੂੰ ਪੂਰੀ ਜਾਣਕਾਰੀ ਨਾ ਵੀ ਹੋਵੇ। ਇਸ ਦਾ ਮਤਲਬ ਇਹ ਨਹੀਂ ਕਿ ਉਹ ਗਲਤੀਆਂ ਨਹੀਂ ਕਰਦੇ, ਪਰ ਉਹ ਗਲਤੀਆਂ ਤੋਂ ਸਿੱਖਦੇ ਹਨ। ਓਵਰ ਥਿੰਕਿੰਗ ਤੋਂ ਬਚਣ ਲਈ ਸਾਨੂੰ ਆਪਣੇ ਮਨ ਨੂੰ ਕੰਟਰੋਲ ਕਰਨਾ ਸਿੱਖਣਾ ਪਵੇਗਾ। ਇਸ ਲਈ ਕੁਛ ਮਹੱਤਵਪੂਰਨ ਗੱਲਾਂ ਹਨ। ਹਰ ਵਿਚਾਰ ਨੂੰ ਗੰਭੀਰਤਾ ਨਾਲ ਨਾ ਲਓ, ਆਪਣੇ ਆਪ ਨੂੰ ਵਰਤਮਾਨ ਵਿੱਚ ਰੱਖੋ, ਨਾ ਕਿ ਆਪਣੇ ਭਵਿੱਖ ਦੇ ਵੱਲ। ਛੋਟੇ ਛੋਟੇ ਫੈਸਲੇ ਤੁਰੰਤ ਲੈਣੇ ਚਾਹੀਦੇ ਹਨ। ਇਸ ਤੋਂ ਇਲਾਵਾ ਧਿਆਨ ਅਤੇ ਸਵੈ ਜਾਗਰੂਕਤਾ ਵੀ ਇਸ ਵਿੱਚ ਮਦਦ ਕਰ ਸਕਦੇ ਹਨ। ਅੰਤ ਵਿੱਚ ਇਹ ਕਹਿਣਾ ਠੀਕ ਹੈ ਕਿ ਸੋਚਣਾ ਜ਼ਰੂਰੀ ਹੈ, ਪਰ ਜ਼ਿਆਦਾ ਸੋਚਣਾ ਖਤਰਨਾਕ ਹੋ ਸਕਦਾ ਹੈ। ਜੇ ਅਸੀਂ ਆਪਣੇ ਮਨ ਨੂੰ ਕੰਟਰੋਲ ਨਹੀਂ ਕਰਦੇ ਤਾਂ ਇਹ ਸਾਨੂੰ ਕੰਟਰੋਲ ਕਰਨ ਲੱਗ ਪੈਂਦਾ ਹੈ। ਸਾਥੀਓ, ਮਨੁੱਖੀ ਜੀਵਨ ਵਿੱਚ ਹਰ ਰੋਜ਼ ਇੱਕ ਆਦਰਸ਼ ਲੜਾਈ ਚੱਲਦੀ ਰਹਿੰਦੀ ਹੈ। ਉਹ ਕੀ ਹੈ? ਉਹ ਹੈ ਤੁਰੰਤ ਸੰਤੁਸ਼ਟੀ ਅਤੇ ਲੰਬੇ ਸਮੇਂ ਦੀ ਸਫਲਤਾ ਦੇ ਵਿਚਕਾਰ। ਇਹ ਲੜਾਈ ਬਾਹਰ ਨਹੀਂ, ਸਗੋਂ ਸਾਡੇ ਆਪਣੇ ਮਨ ਦੇ ਅੰਦਰ ਹੁੰਦੀ ਹੈ। ਤੁਰੰਤ ਸੰਤੁਸ਼ਟੀ ਦਾ ਮਤਲਬ ਹੈ ਕਿ ਉਹ ਖੁਸ਼ੀ ਜੋ ਸਾਨੂੰ ਤੁਰੰਤ ਮਿਲ ਜਾਂਦੀ ਹੈ, ਜਿਵੇਂ ਕਿ ਮੋਬਾਈਲ ਸਕਰੋਲ ਕਰਨਾ, ਮਨਪਸੰਦ ਖਾਣਾ ਖਾਣਾ ਜਾਂ ਕੋਈ ਆਸਾਨ ਕੰਮ ਕਰਨਾ। ਇਹ ਸਾਨੂੰ ਤੁਰੰਤ ਸੁੱਖ ਦਾ ਅਹਿਸਾਸ ਦਿੰਦੀ ਹੈ, ਜਿਸ ਕਾਰਨ ਸਾਡਾ ਦਿਮਾਗ ਇਸ ਨੂੰ ਵਾਰ ਵਾਰ ਚੁਣਦਾ ਹੈ।
ਦੂਜੇ ਪਾਸੇ ਲੰਬੇ ਸਮੇਂ ਦੀ ਸਫਲਤਾ ਉਹ ਹੁੰਦੀ ਹੈ ਜਿਸ ਲਈ ਅਸੀਂ ਸਬਰ, ਮਿਹਨਤ ਅਤੇ ਅਨੁਸ਼ਾਸਨ ਦੀ ਲੋੜ ਹੁੰਦੀ ਹੈ। ਇਸ ਵਿੱਚ ਤੁਰੰਤ ਖੁਸ਼ੀ ਨਹੀਂ ਮਿਲਦੀ, ਪਰ ਇਸ ਦਾ ਨਤੀਜਾ ਬਹੁਤ ਵੱਡਾ ਹੁੰਦਾ ਹੈ। ਇਸ ਤਰ੍ਹਾਂ ਸਾਡਾ ਮਨ ਹਮੇਸ਼ਾ ਦੋ ਰਾਹਾਂ ਵਿੱਚ ਫਸਿਆ ਰਹਿੰਦਾ ਹੈ, ਇੱਕ ਆਸਾਨ ਅਤੇ ਤੁਰੰਤ, ਦੂਜਾ ਮੁਸ਼ਕਲ ਪਰ ਮਹੱਤਵਪੂਰਨ। ਮਨੋਵਿਗਿਆਨਿਕ ਤੌਰ 'ਤੇ ਮਨੁੱਖ ਦਾ ਦਿਮਾਗ ਤੁਰੰਤ ਇਨਾਮਾਂ ਵੱਲ ਜ਼ਿਆਦਾ ਆਕਰਸ਼ਿਤ ਹੁੰਦਾ ਹੈ। ਇਹ ਸਾਡੇ ਵਿਕਾਸ ਕਾਲ ਨਾਲ ਜੁੜਿਆ ਹੋਇਆ ਹੈ ਜਿੱਥੇ ਤੁਰੰਤ ਫਾਇਦਾ ਲੈਣਾ ਜੀਵਨ ਲਈ ਜ਼ਰੂਰੀ ਸੀ, ਪਰ ਅੱਜ ਦੇ ਸਮੇਂ ਵਿੱਚ ਇਹ ਗੁਣ ਸਾਡੇ ਲਈ ਸਮੱਸਿਆ ਬਣ ਸਕਦਾ ਹੈ। ਜਿਵੇਂ ਕਿ ਇੱਕ ਵਿਦਿਆਰਥੀ ਦੇ ਕੋਲ ਚੋਣ ਹੁੰਦੀ ਹੈ, ਪੜ੍ਹਾਈ ਕਰੋ ਜਾਂ ਮੋਬਾਈਲ ਵਰਤੋ। ਮੋਬਾਈਲ ਤੁਰੰਤ ਖੁਸ਼ੀ ਦਿੰਦਾ ਹੈ, ਜਦਕਿ ਪੜ੍ਹਾਈ ਦਾ ਨਤੀਜਾ ਬਾਅਦ ਵਿੱਚ ਮਿਲਦਾ ਹੈ। ਇਸ ਲਈ ਜ਼ਿਆਦਾਤਰ ਲੋਕ ਤੁਰੰਤ ਖੁਸ਼ੀ ਨੂੰ ਚੁਣ ਲੈਂਦੇ ਹਨ, ਜਦੋਂ ਕਿ ਉਹ ਜਾਣਦੇ ਹਨ ਕਿ ਇਹ ਉਹਨਾਂ ਲਈ ਨੁਕਸਾਨਦਾਇਕ ਹੈ। ਇਸ ਦਾ ਮਤਲਬ ਇਹ ਹੈ ਕਿ ਸਾਡੀ ਸਮੱਸਿਆ ਜਾਣਕਾਰੀ ਦੀ ਨਹੀਂ, ਸਗੋਂ ਅਨੁਸ਼ਾਸਨ ਦੀ ਵੀ ਹੈ। ਸਾਥੀ, ਲੰਬੇ ਸਮੇਂ ਦੀ ਸਫਲਤਾ ਲਈ ਸਾਨੂੰ ਆਪਣੇ ਮਨ ਨੂੰ ਤਿਆਰ ਕਰਨਾ ਪੈਂਦਾ ਹੈ। ਸਾਨੂੰ ਸਿੱਖਣਾ ਪੈਂਦਾ ਹੈ ਕਿ ਹਰ ਤੁਰੰਤ ਖੁਸ਼ੀ ਨੂੰ ਮੰਨਣਾ ਜ਼ਰੂਰੀ ਨਹੀਂ ਹੁੰਦਾ। ਇਸ ਦੇ ਨਾਲ ਨਾਲ ਇਹ ਵੀ ਜ਼ਰੂਰੀ ਹੈ ਕਿ ਅਸੀਂ ਆਪਣੇ ਲਕਸ਼ਾਂ ਨੂੰ ਸਪੱਸ਼ਟ ਕਰੀਏ। ਜਦੋਂ ਸਾਡੇ ਕੋਲ ਇੱਕ ਮਜ਼ਬੂਤ ਮਕਸਦ ਹੁੰਦਾ ਹੈ ਤਾਂ ਅਸੀਂ ਛੋਟੀਆਂ ਮੋਟੀਆਂ ਖੁਸ਼ੀਆਂ ਨੂੰ ਛੱਡ ਸਕਦੇ ਹਾਂ। ਸਫਲ ਲੋਕਾਂ ਦੀ ਇੱਕ ਵੱਡੀ ਖਾਸੀਅਤ ਇਹ ਹੁੰਦੀ ਹੈ ਕਿ ਉਹ ਤੁਰੰਤ ਸੰਤੁਸ਼ਟੀ ਨੂੰ ਕੰਟਰੋਲ ਕਰ ਸਕਦੇ ਹਨ। ਉਹ ਆਪਣੇ ਫੈਸਲੇ ਭਾਵਨਾਵਾਂ ਨਾਲ ਨਹੀਂ, ਸਗੋਂ ਆਪਣੇ ਲਕਸ਼ਾਂ ਦੇ ਆਧਾਰ 'ਤੇ ਲੈਂਦੇ ਹਨ। ਇਸ ਪ੍ਰਕਿਰਿਆ ਵਿੱਚ ਸਮਾਂ ਲੱਗਦਾ ਹੈ, ਪਰ ਇਹ ਸਾਡੇ ਜੀਵਨ ਨੂੰ ਬਦਲ ਸਕਦੀ ਹੈ। ਇਹ ਵੀ ਸੋਚ ਹੈ ਕਿ ਤੁਰੰਤ ਸੰਤੁਸ਼ਟੀ ਪੂਰੀ ਤਰ੍ਹਾਂ ਗਲਤ ਨਹੀਂ ਹੈ। ਕਈ ਵਾਰ ਇਹ ਸਾਨੂੰ ਖੁਸ਼ੀ ਅਤੇ ਆਰਾਮ ਦਿੰਦੀ ਹੈ, ਪਰ ਜਦੋਂ ਇਹ ਸਾਡੀ ਆਦਤ ਬਣ ਜਾਂਦੀ ਹੈ ਤਾਂ ਇਹ ਸਾਡੀ ਤਰੱਕੀ ਨੂੰ ਰੋਕ ਦਿੰਦੀ ਹੈ। ਇਸ ਲਈ ਸੰਤੁਲਨ ਬਹੁਤ ਜ਼ਰੂਰੀ ਹੈ। ਅਸੀਂ ਆਪਣੇ ਆਪ ਨੂੰ ਇਹ ਪੁੱਛ ਸਕਦੇ ਹਾਂ ਕਿ ਮੈਂ ਇਸ ਵੇਲੇ ਜੋ ਕਰ ਰਿਹਾ ਹਾਂ ਜਾਂ ਕਰ ਰਹੀ ਹਾਂ ਉਹ ਮੇਰੇ ਭਵਿੱਖ ਨੂੰ ਮਜ਼ਬੂਤ ਕਰ ਰਿਹਾ ਹੈ ਜਾਂ ਕਮਜ਼ੋਰ। ਇੱਕ ਸਾਧਾਰਨ ਸਵਾਲ ਹੈ, ਪਰ ਇਸ ਦਾ ਜਵਾਬ ਸਾਡੇ ਜੀਵਨ ਦੀ ਦਿਸ਼ਾ ਬਦਲ ਸਕਦਾ ਹੈ। ਅੰਤ ਵਿੱਚ ਇਹ ਕਹਿਣਾ ਠੀਕ ਹੈ ਕਿ ਸਫਲਤਾ ਕੋਈ ਵੀ ਵੱਡਾ ਫੈਸਲਾ ਨਹੀਂ ਹੁੰਦੀ, ਸਗੋਂ ਛੋਟੇ ਛੋਟੇ ਸਹੀ ਫੈਸਲਿਆਂ ਦਾ ਨਤੀਜਾ ਹੁੰਦੀ ਹੈ। ਸਾਥੀਓ, ਮਨੁੱਖੀ ਮਨ ਦੀ ਇੱਕ ਹੋਰ ਗਹਿਰੀ ਆਦਤ ਹੈ ਤੁਲਨਾ ਕਰਨਾ। ਅਸੀਂ ਅਕਸਰ ਆਪਣੇ ਆਪ ਨੂੰ ਹੋਰ ਲੋਕਾਂ ਨਾਲ ਤੁਲਨਾ ਕਰਦੇ ਹਾਂ। ਉਹਨਾਂ ਦੀ ਸਫਲਤਾ, ਉਹਨਾਂ ਦੀ ਦਿਖਾਵਟ, ਉਹਨਾਂ ਦੀ ਜ਼ਿੰਦਗੀ ਅਤੇ ਉਹਨਾਂ ਦੀਆਂ ਉਪਲਬਧੀਆਂ ਨਾਲ। ਇਹ ਆਦਤ ਇੰਨੀ ਆਮ ਹੈ ਕਿ ਕਈ ਵਾਰ ਸਾਨੂੰ ਇਹ ਪਤਾ ਵੀ ਨਹੀਂ ਲੱਗਦਾ ਕਿ ਅਸੀਂ ਇਹ ਕਰ ਰਹੇ ਹਾਂ। ਪਰ ਸਵਾਲ ਇਹ ਹੈ, ਅਸੀਂ ਆਪਣੇ ਆਪ ਨੂੰ ਹੋਰਾਂ ਨਾਲ ਕਿਉਂ ਤੁਲਨਾ ਕਰਦੇ ਹਾਂ? ਮਨੋਵਿਗਿਆਨਿਕ ਤੌਰ 'ਤੇ ਮਨੁੱਖ ਆਪਣੇ ਆਪ ਨੂੰ ਸਮਝਣ ਲਈ ਇੱਕ ਮਾਪਦੰਡ ਲੱਭਦਾ ਹੈ। ਉਹ ਜਾਣਨਾ ਚਾਹੁੰਦਾ ਹੈ ਕਿ ਉਹ ਕਿੱਥੇ ਖੜਾ ਹੈ, ਇਸ ਲਈ ਹੋਰਾਂ ਨੂੰ ਇੱਕ ਦਰਪਣ ਵਜੋਂ ਵਰਤਦਾ ਹੈ। ਪਰ ਸਮੱਸਿਆ ਤਦ ਪੈਦਾ ਹੁੰਦੀ ਹੈ ਕਿ ਜਦੋਂ ਇਹ ਤੁਲਨਾ ਸਾਡੀ ਖੁਸ਼ੀ ਨੂੰ ਪ੍ਰਭਾਵਿਤ ਕਰਦੀ ਹੈ। ਅੱਜ ਦੇ ਡਿਜੀਟਲ ਯੁੱਗ ਵਿੱਚ ਸੋਸ਼ਲ ਮੀਡੀਆ ਨੇ ਇਸ ਸਮੱਸਿਆ ਨੂੰ ਹੋਰ ਵਧਾ ਦਿੱਤਾ ਹੈ। ਅਸੀਂ ਹੋਰਾਂ ਦੀ ਜ਼ਿੰਦਗੀ ਦਾ ਸਿਰਫ ਉਹ ਹਿੱਸਾ ਵੇਖਦੇ ਹਾਂ ਜੋ ਉਹ ਦਿਖਾਉਣਾ ਚਾਹੁੰਦੇ ਹਨ, ਉਹਨਾਂ ਦੀਆਂ ਸਫਲਤਾਵਾਂ, ਖੁਸ਼ੀਆਂ, ਅੱਗੇ ਚੰਗੇ ਪਲ, ਪਰ ਅਸੀਂ ਇਹ ਨਹੀਂ ਵੇਖਦੇ ਕਿ ਉਹਨਾਂ ਦੇ ਪਿੱਛੇ ਕੀ ਸੰਘਰਸ਼ ਹਨ। ਇਸ ਕਾਰਨ ਅਸੀਂ ਆਪਣੀ ਅਸਲੀ ਜ਼ਿੰਦਗੀ ਦੀ ਤੁਲਨਾ ਕਿਸੇ ਹੋਰ ਦੀ ਹਾਈਲਾਈਟ ਰੀਲ ਨਾਲ ਕਰਦੇ ਹਾਂ, ਜੋ ਸਾਡੇ ਅੰਦਰ ਅਸੰਤੁਸ਼ਟੀ ਅਤੇ ਕਾਰ ਦੀ ਭਾਵਨਾ ਪੈਦਾ ਕਰਦੀ ਹੈ। ਇਹ ਤੁਲਨਾ ਸਾਡੇ ਆਤਮ ਵਿਸ਼ਵਾਸ ਨੂੰ ਵੀ ਘਟਾਉਂਦੀ ਹੈ। ਇਸ ਨਾਲ ਜੁੜੀ ਹੋਈ ਹੋਰ ਇੱਕ ਸਮੱਸਿਆ ਹੈ ਆਪਣੀ ਪਹਿਚਾਣ ਦੀ ਖੋਜ। ਜਦੋਂ ਅਸੀਂ ਹਮੇਸ਼ਾ ਹੋਰਾਂ ਨਾਲ ਤੁਲਨਾ ਕਰਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਭੁੱਲ ਜਾਂਦੇ ਹਾਂ। ਅਸੀਂ ਇਹ ਸਮਝਣ ਦੀ ਬਜਾਏ ਕਿ ਅਸੀਂ ਕੌਣ ਹਾਂ, ਇਹ ਸੋਚਣ ਲੱਗ ਪੈਂਦੇ ਹਾਂ ਕਿ ਸਾਨੂੰ ਕੌਣ ਬਣਨਾ ਚਾਹੀਦਾ ਹੈ। ਇਹ ਸਾਨੂੰ ਅੰਦਰੋਂ ਖਾਲੀ ਕਰ ਦਿੰਦਾ ਹੈ। ਅਸਲ ਵਿੱਚ ਹਰ ਵਿਅਕਤੀ ਵੱਖਰਾ ਹੁੰਦਾ ਹੈ। ਹਰ ਕਿਸੇ ਦੀ ਯਾਤਰਾ, ਸਮਾਂ ਅਤੇ ਸਮਰੱਥਾ ਵੱਖਰੀ ਹੁੰਦੀ ਹੈ। ਇਸ ਲਈ ਆਪਣੇ ਆਪ ਦੀ ਤੁਲਨਾ ਕਿਸੇ ਹੋਰ ਨਾਲ ਕਰਨਾ ਅਨੁਚਿਤ ਹੈ। ਇਹ ਉਹੀ ਗੱਲ ਹੈ ਨਾ ਕਿ ਜਿਵੇਂ ਇੱਕ ਮੱਛੀ ਨੂੰ ਦਰਖਤ 'ਤੇ ਚੜ੍ਹਨ ਲਈ ਤੋੜਨਾ। ਇਸ ਤੋਂ ਬਚਣ ਲਈ ਸਾਨੂੰ ਆਪਣੀ ਧਿਆਨ ਦੀ ਦਿਸ਼ਾ ਬਦਲਣੀ ਪਵੇਗੀ। ਹੋਰਾਂ ਵੱਲ ਦੇਖਣ ਦੇ ਬਜਾਏ ਸਾਨੂੰ ਆਪਣੇ ਵੱਲ ਦੇਖਣਾ ਪਵੇਗਾ। ਸਾਨੂੰ ਆਪਣੇ ਆਪ ਨੂੰ ਇਹ ਪੁੱਛਣਾ ਚਾਹੀਦਾ ਹੈ ਕਿ ਮੈਂ ਕੱਲ੍ਹ ਨਾਲੋਂ ਅੱਜ ਬਿਹਤਰ ਹਾਂ। ਇਹੀ ਸੱਚੀ ਤਰੱਕੀ ਦਾ ਮਾਪਦੰਡ ਹੈ। ਇਸ ਪੂਰੇ ਵਿਚਾਰ ਵਿਮਰਸ਼ ਵਿੱਚ ਅਸੀਂ ਮਨੁੱਖੀ ਮਨ ਦੇ ਕਈ ਪੱਖਾਂ ਨੂੰ ਸਮਝਿਆ ਹੈ। ਅਸਫਲਤਾ ਦਾ ਡਰ, ਖੁਸ਼ੀ ਦੀ ਖੋਜ, ਓਵਰ ਥਿੰਕਿੰਗ, ਤੁਰੰਤ ਸੰਤੁਸ਼ਟੀ ਅਤੇ ਤੁਲਨਾ। ਇਹ ਸਾਰੇ ਵਿਸ਼ੇ ਵੱਖਰੇ ਲੱਗ ਸਕਦੇ ਹਨ, ਪਰ ਅਸਲ ਵਿੱਚ ਇਹ ਸਾਰੇ ਇੱਕ ਹੀ ਚੀਜ਼ ਨਾਲ ਜੁੜੇ ਹਨ, ਉਹ ਹੈ ਸਾਡਾ ਮਨ। ਸਾਡਾ ਮਨ ਹੀ ਸਾਨੂੰ ਅੱਗੇ ਵਧਾਉਂਦਾ ਹੈ ਅਤੇ ਸਾਡਾ ਮਨ ਹੀ ਸਾਨੂੰ ਰੋਕਦਾ ਹੈ। ਜੇ ਅਸੀਂ ਇਸ ਨੂੰ ਸਮਝ ਲੈਂਦੇ ਹਾਂ
ਤਾਂ ਅਸੀਂ ਆਪਣੇ ਜੀਵਨ ਨੂੰ ਬਦਲ ਸਕਦੇ ਹਾਂ। ਅਸਫਲਤਾ ਤੋਂ

ਡਰਨਾ ਨਹੀਂ ਉਸਨੂੰ ਸਵੀਕਾਰ ਕਰਨਾ ਸਿੱਖੋ। ਖੁਸ਼ੀ ਨੂੰ ਪਾਲਣਾ ਨਹੀਂ ਉਸਨੂੰ ਜੀਣਾ ਸਿੱਖੋ। ਜ਼ਿਆਦਾ ਸੋਚਣ ਦੀ ਬਜਾਏ ਕਾਰਵਾਈ ਕਰਨੀ ਸਿੱਖੋ। ਜ਼ਿਆਦਾ ਸੋਚਣ ਦੇ ਬਜਾਏ ਕਾਰਵਾਈ ਕਰਨੀ ਸਿੱਖੋ। ਤੁਰੰਤ ਖੁਸ਼ੀ ਦੇ ਬਜਾਏ ਲੰਬੇ ਸਮੇਂ ਦੀ ਸਫਲਤਾ ਚੁਣੋ। ਅਤੇ ਸਭ ਤੋਂ ਮਹੱਤਵਪੂਰਨ ਹੈ, ਆਪਣੀ ਤੁਲਨਾ ਕਿਸੇ ਹੋਰ ਨਾਲ ਨਹੀਂ ਸਗੋਂ ਆਪਣੇ ਆਪ ਨਾਲ ਕਰੋ। ਅੰਤ ਵਿੱਚ ਇਹ ਕਹਿਣਾ ਠੀਕ ਹੈ ਕਿ ਜੀਵਨ ਦੀ ਸਭ ਤੋਂ ਵੱਡੀ ਲੜਾਈ ਬਾਹਰ ਨਹੀਂ ਸਗੋਂ ਅੰਦਰ ਹੁੰਦੀ ਹੈ। ਜੋ ਵਿਅਕਤੀ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਉਹੀ ਅਸਲ ਵਿੱਚ ਜੀਵਨ ਨੂੰ ਜਿੱਤ ਲੈਂਦਾ ਹੈ। ਸਾਥੀਓ, ਇੱਕ ਕਵਿਤਾ ਮੈਂ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ। ਚੁੱਪਚਾਪ ਬੈਠਾ ਮਨ ਮੇਰਾ ਸਵਾਲਾਂ ਵਿੱਚ ਖੋ ਜਾਂਦਾ ਹੈ, ਕਦੇ ਭਵਿੱਖ ਦੀ ਚਿੰਤਾ ਕਰਦਾ, ਕਦੇ ਬੀਤੇ ਨੂੰ ਦੁਹਰਾਉਂਦਾ ਹੈ। ਅਸਫਲਤਾ ਦਾ ਡਰ ਵੀ ਅੰਦਰ ਸਪਨਿਆਂ ਨੂੰ ਰੋਕ ਲੈਂਦਾ ਹੈ। ਕੋਸ਼ਿਸ਼ ਕਰਨ ਤੋਂ ਪਹਿਲਾਂ ਹੀ ਮਨ ਹਾਰ ਮੰਨ ਲੈਂਦਾ ਹੈ। ਖੁਸ਼ੀ ਦੀ ਖੋਜ ਵਿੱਚ ਦੌੜਦਾ ਦੂਰ ਕਿਤੇ ਭਟਕ ਜਾਂਦਾ ਹੈ। ਜੋ ਕੁਛ ਕੋਲ ਹੈ ਉਸਨੂੰ ਛੱਡ ਕੇ ਅਣਜਾਣੇ ਵਿੱਚ ਖੋ ਜਾਂਦਾ ਹੈ। ਕਦੇ ਸੋਚਾਂ ਦੇ ਜਾਲ ਵਿੱਚ ਫਸ ਕੇ ਰਾਹ ਆਪਣਾ ਭੁੱਲ ਜਾਂਦਾ ਹੈ। ਹਰ ਛੋਟੀ ਗੱਲ ਨੂੰ ਵੱਡਾ ਕਰਕੇ ਆਪਣੇ ਆਪ ਨੂੰ ਥਕਾ ਜਾਂਦਾ ਹੈ। ਤੁਰੰਤ ਸੁੱਖ ਦੇ ਪਿੱਛੇ ਦੌੜ ਕੇ ਸੁਪਨੇ ਆਪਣੇ ਭੁਲਾ ਜਾਂਦਾ ਹੈ। ਕੱਲ੍ਹ ਦੀ ਰੋਸ਼ਨੀ ਲਈ ਜੋ ਸੀ ਅੱਜ ਉਹੀ ਗੁਆ ਜਾਂਦਾ ਹੈ। ਹੋਰਾਂ ਨਾਲ ਤੁਲਨਾ ਕਰਦਾ ਆਪਣੀ ਕਦਰ ਘਟਾ ਜਾਂਦਾ ਹੈ। ਭੁੱਲ ਜਾਂਦਾ ਹੈ ਇਹ ਸੱਚਾਈ, ਹਰ ਕੋਈ ਵੱਖਰਾ ਬਣਿਆ ਜਾਂਦਾ ਹੈ। ਪਰ ਜਦੋਂ ਮਨ ਨੂੰ ਸਮਝ ਲੈਂਦੇ ਰਾਹ ਆਪਣੇ ਆਪ ਬਣ ਜਾਂਦੇ ਨੇ। ਡਰ ਸੰਦੇਹ ਸਭ ਦੂਰ ਹੋ ਕੇ ਹੌਂਸਲੇ ਫਿਰ ਜਗ ਜਾਂਦੇ ਨੇ। ਆਪਣੇ ਅੰਦਰ ਚਾਤ ਮਾਰ ਕੇ ਸੱਚਾ ਜਵਾਬ ਮਿਲ ਜਾਂਦਾ ਹੈ। ਜੋ ਮਨ ਨੂੰ ਜਿੱਤ ਲੈਂਦਾ ਹੈ ਉਹੀ ਜੀਵਨ ਜਿੱਤ ਜਾਂਦਾ ਹੈ। ਸਾਥੀਓ ਕਹਿੰਦੇ ਨੇ ਕਿ ਮਨ ਹੀ ਸਾਡਾ ਸਭ ਤੋਂ ਵੱਡਾ ਦੋਸਤ ਵੀ ਹੈ ਅਤੇ ਸਭ ਤੋਂ ਵੱਡਾ ਦੁਸ਼ਮਣ ਵੀ। ਜੀਵਨ ਦੀ ਸਭ ਤੋਂ ਵੱਡੀ ਲੜਾਈ ਬਾਹਰ ਨਹੀਂ ਹੁੰਦੀ, ਸਗੋਂ ਆਪਣੇ ਮਨ ਦੇ ਅੰਦਰ ਲੜੀ ਜਾਂਦੀ ਹੈ। ਅਸੀਂ ਦੁਨੀਆਂ ਨੂੰ ਜਿੱਤਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਅਸਲ ਜਿੱਤ ਆਪਣੇ ਮਨ ਨੂੰ ਸਮਝਣ ਵਿੱਚ ਹੈ। ਜਿਵੇਂ ਅਸੀਂ ਸੋਚਦੇ ਹਾਂ ਉਹ ਜੋ ਅਸੀਂ ਬਣ ਜਾਂਦੇ ਹਾਂ। ਮਨ ਦੀਆਂ ਅਣਖੀਆਂ ਲੜਾਈਆਂ ਹੀ ਸਾਡੇ ਜੀਵਨ ਦੀ ਦਿਸ਼ਾ ਤੈਅ ਕਰਦੀਆਂ ਹਨ। ਸਾਥੀਓ, ਇਸ ਦੇ ਨਾਲ ਸੁਣਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ।